ਬੇਟਾ ਪਤੀ ਮਾਰੀਆ ਸਾਨੂੰ ਤੇ ਪੰਨਾ ਚੇਤਨਾ ਕੁਗਲੇ ਬਣਾ ਦਿੱਤਾ ਸੀ ਬੱਕਰ ਚੱਕਰ ਦੇ ਇਸ ਵਰਸੀ ਇੱਕ ਜਿਹੜੇ ਪੁਰਸ 18 ਵਰਸੀ ਇੱਕ ਜਨਾ ਕਿਸ਼ੋਰੀ ਖਰੀ ਹੋ ਜਾ ਬੇਟਾ ਮੰਗਲ ਕਰ ਰਾਜਾ ਪੁਰਸ ਤਸਤ ਜੰਤਨਾ ਪਚਾਸ ਮੀਟਰ ਲੋਕ ਜਨਾ ਦੇ ਬਣਾ